0: ਇਹ ਸ਼ਬਦ ਤੁਸੀਂ ਸਰਵਣ ਕਰ ਰਹੇ ਸੀ ਭਾਈ ਸਾਹਿਬ ਭਾਈ ਮਨਿੰਦਰ ਸਿੰਘ ਰਾਗੀ ਦੇ ਸਾਥੀਆਂ ਪਾਸੋਂ। ਤੇ ਆਓ ਹੁਣ ਪ੍ਰੋਗਰਾਮ ਦੇ ਸਿਲਸਿਲੇ ਨੂੰ ਅੱਗੇ ਤੋਰਦੇ ਹੋਏ ਸੁਣਦੇ ਹਾਂ ਰਿਟਾਇਰ ਪ੍ਰਿੰਸੀਪਲ ਡਾਕਟਰ ਸਵਿਤਾ ਸਿਆਲ ਦੇ ਨਾਲ ਅੱਜ ਦੀ ਸਿੱਖਿਆ ਅਤੇ ਨਵੀਂ ਪੀੜ੍ਹੀ 'ਚ ਆ ਰਹੇ ਬਦਲਾਅ ਵਿਸ਼ੇ 'ਤੇ ਕੀਤੀ ਗੱਲਬਾਤ। ਤੇ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ ਪ੍ਰਵਿੰਦਰ ਕੌਰ।
1: 5 ਅਕਤੂਬਰ ਵਿਸ਼ਵ ਭਰ ਵਿੱਚ ਅਧਿਆਪਕਾਂ ਅਤੇ ਸਿੱਖਿਆ ਦੇ ਖੇਤਰ ਵਿੱਚ ਜੁੜੇ ਲੋਕਾਂ ਨੂੰ ਸਨਮਾਨ ਦੇਣ ਲਈ ਮਨਾਇਆ ਜਾਂਦਾ ਹੈ। ਅੱਜ ਇਸ ਮੌਕੇ ਤੇ ਮੈਂ ਪਰਵਿੰਦਰ ਕੌਰ ਤੁਹਾਡੀ ਮੁਲਾਕਾਤ ਆਕਾਸ਼ਵਾਣੀ ਦੇ ਸਟੂਡੀਓ ਵਿੱਚ ਕਰਵਾਉਣ ਲਈ ਖਾਸ ਸ਼ਖਸੀਅਤ ਡਾਕਟਰ ਸਵਿਤਾ ਸਿਆਲ ਜੀ ਨੂੰ ਸੱਦਾ ਦਿੱਤਾ ਹੈ। ਸਵਿਤਾ ਸਿਆਲ ਜੀ ਰਿਟਾਇਰਡ ਪ੍ਰਿੰਸੀਪਲ ਰਹੇ ਨੇ ਤੇ ਅੱਜ ਵੀ ਸਿੱਖਿਆ ਦੇ ਖੇਤਰ ਨਾਲ ਜੁੜੇ ਹੋਏ ਨੇ। ਤੇ ਸਵਿਤਾ ਸਿਆਲ ਜੀ, ਤੁਹਾਡਾ ਸਾਡੇ ਆਕਾਸ਼ਵਾਣੀ ਦੇ ਸਟੂਡੀਓ ਵਿੱਚ ਸਵਾਗਤ ਹੈ।
2: ਬਹੁਤ ਬਹੁਤ ਧੰਨਵਾਦ ਪਰਵਿੰਦਰ ਜੀ, ਮੈਨੂੰ ਬੜਾ ਗਰਵ ਹੋ ਰਿਹਾ ਹੈ ਤੁਹਾਡੇ ਸਟੂਡੀਓ 'ਚ ਆ ਕੇ।
1: ਸਭ ਤੋਂ ਪਹਿਲਾਂ ਸਵਿਤਾ ਸਿਆਲ ਜੀ, ਅਸੀਂ ਤੁਹਾਨੂੰ ਤੁਹਾਡੇ ਬਾਰੇ ਹੀ ਪੁੱਛਣਾ ਚਾਹਾਂਗੇ। ਤੁਹਾਡੇ ਕੋਲ ਵੱਡਾ ਅਨੁਭਵ ਹੈ ਸਿੱਖਿਆ ਦੇ ਖੇਤਰ ਦਾ, ਤੁਸੀਂ ਆਪਣਾ ਅਨੁਭਵ ਜਿਹੜਾ ਹੈ ਸਾਡੇ ਸਰੋਤਿਆਂ ਜਾਂ ਸੁਣਨ ਵਾਲਿਆਂ ਨਾਲ ਸਾਂਝਾ ਕਰੋ।
2: ਹਾਂਜੀ ਪਰਵਿੰਦਰ ਜੀ, ਮੈਂ ਆਪਣਾ ਸਿੱਖਿਆ ਦੇ ਖੇਤਰ ਵਿੱਚ ਆਪਣਾ ਜਿਹਨੂੰ ਕਹੀਦਾ ਪਦਾਰਪਣ, ਪਹਿਲਾਂ ਮੇਰਾ ਜਿਹੜਾ ਕਦਮ ਸੀ ਸਿੱਖਿਆ ਦੇ ਖੇਤਰ 'ਚ ਨਰਸਰੀ ਟੀਚਰ ਦੇ ਰੂਪ 'ਚ ਮੇਰਾ ਸੀਗਾ। ਉਸ ਤੋਂ ਬਾਅਦ ਮੈਂ ਕਾਫੀ ਸਕੂਲਾਂ 'ਚ ਕੰਮ ਕੀਤਾ, ਫਿਰ ਮੈਂ ਵਾਈਸ ਪ੍ਰਿੰਸੀਪਲ ਬਣੀ ਕਾਨਪੁਰ ਦੇ ਇੱਕ ਸਕੂਲ ਵਿੱਚ। ਉਸ ਤੋਂ ਬਾਅਦ ਮੈਂ ਫਿਰ ਗੁੜਗਾਓਂ ਆ ਗਈ, ਉੱਥੇ ਵੀ ਮੈਂ ਐਜ਼ ਪ੍ਰਿੰਸੀਪਲ ਕੰਮ ਕੀਤਾ। ਅਤੇ ਬਹੁਤ ਹੀ ਜਿਹਨੂੰ ਕਹੀਦਾ ਰੋਚਕ ਔਰ ਬਹੁਤ ਹੀ ਚੁਣੌਤੀਪੂਰਨ ਇਹ ਜਿਹੜਾ ਸਫ਼ਰ ਰਿਹਾ ਨਰਸਰੀ ਟੀਚਰ ਤੋਂ ਪ੍ਰਿੰਸੀਪਲ ਬਣਨ ਦਾ। ਬਹੁਤ ਅੱਛਾ ਲੱਗਦਾ ਸੀ ਛੋਟੇ ਛੋਟੇ ਪਿਆਰੇ ਪਿਆਰੇ ਬੱਚਿਆਂ ਨਾਲ ਦਿਨ ਬਿਤਾਉਣਾ, ਔਰ ਸਿੱਖਿਆ ਦੇ ਖੇਤਰ ਵਿੱਚ ਜਿਹੜੇ ਜੁੜੇ ਹੋਏ ਨੇ ਆਪਣੇ ਕੁਲੀਗਸ ਨਾਲ ਗੱਲਬਾਤ ਕਰਨਾ, ਉਹਨਾਂ ਦੇ ਵਿਚਾਰ ਜਾਣਨਾ। ਔਰ ਕਹਿੰਦੇ ਨੇ ਕਿ ਕਿਸੇ ਦੇਸ਼ ਦਾ ਭਵਿੱਖ ਅਗਰ ਤੁਸੀਂ ਜਾਣਨਾ ਹੈ ਤਾਂ ਉਹਨਾਂ ਦੇ ਸਕੂਲਾਂ ਦਾ ਇੱਕ ਚੱਕਰ ਲਗਾਓ
1: ਜੀ,
2: ਕਿਉਂਕਿ ਕਿਸੇ ਦੇਸ਼ ਦਾ ਭਵਿੱਖ ਉਹਦੇ ਬੱਚੇ ਹੁੰਦੇ ਨੇ। ਔਰ ਬਿਲਕੁਲ ਜਿਹੜੇ ਕਹਿੰਦੇ ਨੇ ਨਾ, ਆਜ ਕੇ ਬੱਚੇ ਕੱਲ੍ਹ ਕੇ ਨੇਤਾ,
1: ਹਾਂਜੀ,
2: ਅਤੇ ਇਹ ਹੀ ਬੱਚੇ ਵੱਡੇ ਹੋ ਕੇ ਦੇਸ਼ ਸੰਭਾਲਦੇ ਨੇ। ਇਸ ਲਈ ਸਕੂਲਾਂ 'ਚ ਕਿਸ ਤਰ੍ਹਾਂ ਦੀ ਸ਼ਿਕਸ਼ਾ ਦਿੱਤੀ ਜਾ ਰਹੀ ਹੈ, ਕਿਸ ਤਰ੍ਹਾਂ ਦੀ ਮੋਰਲ ਵੈਲਿਊਜ਼ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ, ਦੇਸ਼ ਦੇ ਪ੍ਰਤੀ ਸਮਾਜ ਦੇ ਪ੍ਰਤੀ ਉਹਨਾਂ ਨੂੰ ਕਿੰਨਾ ਜ਼ਿੰਮੇਦਾਰ ਬਣਾਇਆ ਜਾ ਰਿਹਾ ਹੈ ਸਕੂਲੀ ਸ਼ਿਕਸ਼ਾ ਦੇ ਨਾਲ ਨਾਲ, ਇਹ ਬਹੁਤ ਹੀ ਮਹੱਤਵਪੂਰਨ ਹੈਗਾ।
1: ਕਿ ਤੁਸੀਂ ਬਹੁਤ ਸਾਰੀ ਕਿਤਾਬਾਂ ਵੀ ਲਿਖੀਆਂ ਹੋਈਆਂ ਨੇ
2: ਜੀ,
1: ਤੇ ਕਿਤਾਬਾਂ ਤੁਸੀਂ ਕਿੰਨੀਆਂ ਕਿਤਾਬਾਂ ਲਿਖ ਚੁੱਕੇ ਹੋ ਅੱਜ ਤੱਕ, ਤੇ ਕਿੰਨਾ ਤੁਹਾਡਾ ਇਸ ਲਿਟਰੇਚਰ ਦੇ ਨਾਲ ਤੁਹਾਡਾ ਕਿੰਨਾ ਕੁ ਸੰਬੰਧ ਰਿਹਾ ਹੈ?
2: ਮੈਂ ਜੀ ਰਿਟਾਇਰਮੈਂਟ ਦੇ ਬਾਅਦ ਮੈਂ ਕਹਾਣੀਆਂ ਔਰ ਕਵਿਤਾਵਾਂ ਤੇ ਸਕੂਲ ਟਾਈਮ ਤੋਂ ਲਿਖਦੀ ਸੀ। ਆਪਣੀ ਪਹਿਲੀ ਕਵਿਤਾ 7ਵੀਂ ਕਲਾਸ 'ਚ ਲਿਖੀ ਸੀ, ਫਿਰ ਅੱਗੇ ਹੋਰ ਆਪਣਾ ਪੜ੍ਹਾਈ ਵੱਲ ਤਵੱਜੋ ਦਿੱਤੀ, ਅਤੇ ਫਿਰ ਕਾਫੀ ਟਾਈਮ ਮੈਂ ਲੇਖਣ ਤੋਂ ਦੂਰ ਰਹੀ। ਫਿਰ ਮੈਂ ਦੁਬਾਰਾ ਜਦੋਂ ਕਾਨਪੁਰ ਸ਼ਿਫਟ ਕੀਤੀ ਅਤੇ ਦੈਨਿਕ ਜਾਗਰਣ ਤੋਂ ਮੈਂ ਫਿਰ ਲਿਖਣਾ ਸ਼ੁਰੂ ਕੀਤਾ, ਦੈਨਿਕ ਜਾਗਰਣ ਨਾਲ ਜੁੜੀ। ਉੱਥੇ ਮੇਰੀ ਪਹਿਲੀ ਕਹਾਣੀ ਛਪੀ, ਲਘੂ ਕਥਾ ਸੀਗੀ ਪਰਿਸਥਿਤੀਆਂ। ਉਸ ਤੋਂ ਬਾਅਦ ਬਸ ਇਹ ਸਫ਼ਰ ਚੱਲ ਪਿਆ ਅਤੇ ਮੈਂ ਕਾਫੀ ਕੁਝ
1: ਅੱਜ ਵੀ ਚੱਲ ਰਿਹਾ ਹੈ
2: ਜੀ, ਅੱਜ ਵੀ ਚੱਲ ਰਿਹਾ, ਔਰ ਮੈਂ 9 ਕਿਤਾਬਾਂ ਲਿਖ ਚੁੱਕੀ ਹਾਂ, 10ਵੀਂ ਕਿਤਾਬ 'ਤੇ ਕੰਮ ਕਰ ਰਹੀ ਹਾਂ ਆਪਣੀ
1: ਜੀ। ਅੱਜ ਦਾ ਵਿਸ਼ਾ ਜਿਸ ਬਾਰੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ, ਅੱਜ ਦਾ ਵਿਸ਼ਾ ਹੈ ਅੱਜ ਦੀ ਸਿੱਖਿਆ ਅਤੇ ਨਵੀਂ ਪੀੜ੍ਹੀ 'ਚ ਆ ਰਹੇ ਬਦਲਾਅ। ਇਸ ਟੋਪਿਕ ਦੇ ਉੱਪਰ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਪੁੱਛਣਾ ਚਾਹਾਂਗੇ ਡਾਕਟਰ ਸਿਆਲ ਜੀ, ਤੁਸੀਂ ਇੰਨਾ ਲੰਬਾ ਸਮਾਂ ਤੁਸੀਂ ਸਿੱਖਿਆ ਦੇ ਖੇਤਰ ਨੂੰ ਦਿੱਤਾ ਹੈ, ਤੁਸੀਂ ਪਹਿਲਾਂ ਵੀ ਸਿੱਖਿਆ ਦੇ ਨਾਲ ਅੱਜ ਵੀ ਸਕੂਲਾਂ ਦੇ ਨਾਲ ਜੁੜੇ ਹੋਏ ਹੋ, ਤੁਸੀਂ ਪਹਿਲਾਂ ਦੇ ਸਕੂਲਾਂ ਦੇ ਵਿੱਚ ਅਤੇ ਅੱਜ ਦੇ ਸਕੂਲਾਂ ਦੀ ਪੜ੍ਹਾਈ ਦੇ ਵਿੱਚ ਕੀ ਬਦਲਾਅ ਦੇਖੇ ਨੇ?
2: ਪਰਮਿੰਦਰ ਜੀ, ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ ਕਿ ਜਿਹੜਾ ਪਰਿਵਰਤਨ ਹੈ ਉਹ ਪ੍ਰਕਿਰਤੀ ਦਾ ਨਿਯਮ ਹੈਗਾ
1: ਜੀ।
2: ਦੇਖੋ ਪ੍ਰਕਿਰਤੀ ਵੀ ਕਦੀ ਗਰਮੀ ਹੈ, ਕਦੀ ਉਸ ਤੋਂ ਬਾਅਦ ਬਾਰਿਸ਼ ਹੈ, ਉਸ ਤੋਂ ਬਾਅਦ ਸਰਦੀਆਂ ਆਉਂਦੀਆਂ ਨੇ, ਬਸੰਤ ਰਿਤੂ, ਇੰਝ ਮੌਸਮ ਵੀ ਬਦਲਦੇ ਰਹਿੰਦੇ ਨੇ। ਇੰਝ ਹੀ ਹਰ ਚੀਜ਼ 'ਚ ਬਦਲਾਵ ਆਉਂਦਾ ਸਮੇਂ ਦੇ ਨਾਲ ਨਾਲ, ਔਰ ਮੈਂ ਮੰਨੀ ਹਾਂ ਕਿ ਆਉਣਾ ਵੀ ਚਾਹੀਦਾ ਕਿਉਂਕਿ ਸਾਨੂੰ ਸਮੇਂ ਨਾਲ ਪਰਿਸਥਿਤੀਆਂ ਨਾਲ ਕਦਮ ਤਾਲ ਕਰਕੇ ਚੱਲਣਾ ਬਹੁਤ ਜ਼ਰੂਰੀ ਹੈ। ਜਿਹੜਾ ਸਮੇਂ ਔਰ ਮੇਰਾ ਜੀਵਨ ਅਨੁਭਵ ਇਹੀ ਕਹਿੰਦਾ ਹੈ, ਜਿਹੜਾ ਸਮੇਂ ਔਰ ਪਰਿਸਥਿਤੀ ਨਾਲ ਕਦਮ ਤਾਲ ਕਰਕੇ ਨਹੀਂ ਚੱਲਦਾ ਉਹ ਅੱਗੇ ਨਹੀਂ ਵੱਧਦਾ।
1: ਖੜੇ ਪਾਣੀ ਵਾਂਗੂ ਇੱਕੋ ਜਗ੍ਹਾ ਰੁਕ ਜਾਂਦਾ।
2: ਹਾਂਜੀ, ਖੜੇ ਪਾਣੀ ਵਾਂਗੂ ਹੀ ਇੱਕੋ ਜਗ੍ਹਾ ਰੁਕ ਜਾਂਦਾ, ਬਿਲਕੁਲ ਸਹੀ ਕਿਹਾ ਤੁਸੀਂ। ਸਾਡੇ ਐਜੂਕੇਸ਼ਨ ਸਿਸਟਮ ਵਿੱਚ ਵੀ ਸਮੇਂ ਦੀ ਮੰਗ ਨੂੰ ਦੇਖਦੇ ਹੋਏ ਕਾਫੀ ਬਦਲਾਅ ਆਏ ਨੇ, और 2020 विच नवी एजुकेशन पॉलिसी बनाई गई जेड़ी कि 1986 दी पुरानी पॉलिसी तो वक्री सीगी और समय दी मांग नू देखते हुए उहदे विच बहुत सारिया चीज़ा इनकलूड कीतियां गई हैं। देखो हुन स्किल बेस्ड एजुकेशन होन लग गई है, ऐसी एजुकेशन बच्चों नू दित्ती जाए जेड़े रोजगार उन्हां लई मुहैया कराए,
1: जिवें साडे प्रधानमंत्री जी ने संदेश भी दिता है कि असी रोजगार लेन वाले नहीं रोजगार देन वाले
2: बनिए। बिल्कुल बहुत बहुत तुसी वधिया गल मैनु याद करवाई कि हुन रोजगार देन वाले भी बनन रोजगार लैन वाले भी बनन, इन्ने कैपेबल होन साडे बच्चे, सिर्फ किताबी शिक्षा तक सीमित ना रहे। ते हुन देखो किताबी शिक्षा दे नाल नाल जेड़ी हुन न्यू एजुकेशन पॉलिसी हैगी है उहदे विच होर भी कई तरह दी स्किल्स

0: ਕੀਤੀਆਂ ਜਾਂਦੀਆਂ ਬੱਚਿਆਂ ਵਿੱਚ। ਦੂਜਾ ਬਲੈਕ ਬੋਰਡ ਦੀ ਜਗ੍ਹਾ ਸਮਾਰਟ ਬੋਰਡ ਆ ਗਏ ਨੇ। ਹੁਣ ਜਿਹੜੇ ਸਮਾਰਟ ਬੋਰਡ ਨੇ ਉਹ ਜ਼ਿਆਦਾ ਕਲੀਅਰ ਨੇ, ਬੱਚੇ ਪਿੱਛੇ ਬੈਠਾ ਬੱਚਾ ਵੀ ਆਰਾਮ ਨਾਲ ਉਹ ਟੈਕਸਟ ਦੇਖ ਸਕਦਾ। ਔਰ ਸਮਾਰਟ ਬੋਰਡ ਗੂਗਲ ਨਾਲ ਵੀ ਅਟੈਚ ਹੋ ਗਏ ਨੇ, ਮਤਲਬ ਟੀਚਰ ਪੜ੍ਹਾਉਂਦੇ ਪੜ੍ਹਾਉਂਦੇ ਉਹਨੂੰ ਕੋਈ ਇਨਫੋਰਮੇਸ਼ਨ ਗੂਗਲ ਤੋਂ ਵੀ ਚਾਹੀਦੀ ਹੈ ਅਤੇ ਉਹ ਉੱਥੇ ਹੀ ਕਨੈਕਟ ਕਰ ਸਕਦੀ ਹੈ। ਅਤੇ ਉਹਦੇ ਵਿੱਚ ਆਡੀਓ ਫੈਸਿਲਿਟੀ ਵੀ ਹੈ, ਬੋਰਡ ਵੀ ਜਿਹੜਾ ਟੈਕਸਟ ਹੈ ਉਹਨੂੰ ਪੜ੍ਹ ਸਕਦਾ ਹੈ, ਅਤੇ ਉਹਦੇ 'ਚ ਬੜੇ ਸਾਰੇ ਫੀਚਰਸ ਹੈਗੇ ਨੇ। ਔਰ ਦੂਜੀ ਗੱਲ ਕਿ ਹੁਣ 3 ਲੈਂਗੁਏਜ ਫਾਰਮੂਲਾ ਆ ਗਿਆ, ਹੁਣ ਤੁਸੀਂ ਇੱਕ ਫੋਰਨ ਲੈਂਗੁਏਜ ਵੀ ਨਾਲ ਪੜ੍ਹ ਸਕਦੇ ਹੋ, ਆਪਣੀ ਮਾਤਰ ਭਾਸ਼ਾ ਦੇ ਇਲਾਵਾ ਆਪਣੀ ਇੱਕ ਨੇਟਿਵ ਲੈਂਗੁਏਜ ਵੀ ਪੜ੍ਹ ਸਕਦੇ ਹੋ, ਭਾਵੇਂ ਪੰਜਾਬੀ ਪੜ੍ਹੋ ਭਾਵੇਂ ਬੰਗਾਲੀ ਪੜ੍ਹੋ ਕੋਈ ਵੀ ਤਾਮਿਲ ਦੀ ਲੈਂਗੁਏਜ ਪੜ੍ਹੋ, ਉਹ ਸਾਰੀ ਲੈਂਗੁਏਜ ਤੁਸੀਂ ਪੜ੍ਹਨ ਦੇ ਨਾਲ ਨਾਲ ਫੋਰਨ ਦੀ ਵੀ ਕੋਈ ਲੈਂਗੁਏਜ ਪੜ੍ਹ ਸਕਦੇ ਹੋ, ਅਤੇ ਬੱਚਿਆਂ ਨੂੰ ਹੋਰ ਓਪਰਚੁਨਿਟੀ ਮਿਲੀ ਹੈ ਲੈਂਗੁਏਜਸ ਜਾਣ ਦੀ।
1: ਜਿਹੜਾ ਤੁਸੀਂ ਲੈਂਗੁਏਜ ਦੀ ਗੱਲ ਕੀਤੀ ਹੈ, ਇਹ ਲੈਂਗੁਏਜ ਕਿਆ ਬੱਚੇ ਉਸ ਲੈਂਗੁਏਜ ਵਿੱਚ ਸਾਰੇ ਸਬਜੈਕਟ ਪੜ੍ਹ ਸਕਦੇ ਨੇ ਕਿ ਉਹਨੂੰ ਐਜ਼ ਏ ਲੈਂਗੁਏਜ ਵੱਖਰਾ ਪੜ੍ਹ ਸਕਦੇ ਨੇ?
0: ਨਹੀਂ, ਉਹਨੂੰ ਐਜ਼ ਏ ਲੈਂਗੁਏਜ ਵੱਖਰਾ ਪੜ੍ਹ ਸਕਦੇ ਨੇ,
1: ਸਬਜੈਕਟ ਆਪਣੇ ਜਿਹੜੀ ਸਕੂਲ ਦੀ ਲੈਂਗੁਏਜ ਹੈ ਉਸ ਵਿੱਚ ਪੜ੍ਹਨਾ ਪਊ, ਜਾਂ ਹਿੰਦੀ ਵਿੱਚ ਜਾਂ ਇੰਗਲਿਸ਼ ਵਿੱਚ।
0: ਹਾਂਜੀ, ਜੇ ਇੰਗਲਿਸ਼ ਮੀਡੀਅਮ ਸਕੂਲ ਹੈ ਇੰਗਲਿਸ਼ ਵਿੱਚ ਪੜ੍ਹਨਗੇ, ਹੁਣ ਮੈਕਸੀਮਮ ਸਬਜੈਕਟ ਤਾਂ ਇੰਗਲਿਸ਼ 'ਚ ਪੜ੍ਹਦੇ ਨੇ ਬੱਚੇ, ਔਰ ਹਿੰਦੀ ਮੀਡੀਅਮ ਹੈ ਤਾਂ ਹਿੰਦੀ 'ਚ ਪੜ੍ਹਨਗੇ, ਉਹਦੇ ਨਾਲ ਚਾਹੁਣ 'ਤੇ ਕੋਈ ਫੋਰਨ ਲੈਂਗੁਏਜ ਪੜ੍ਹ ਸਕਦੇ ਨੇ, ਅਤੇ ਇਹਦੇ ਨਾਲ ਉਹਨਾਂ ਦਾ ਐਕਸਪੋਜ਼ਰ ਵਧਿਆ ਅੱਗੇ ਨਾਲੋਂ। ਹੋਰ ਦੂਜੀ ਗੱਲ ਇਹ ਕਿ ਕਈ ਤਰ੍ਹਾਂ ਦੇ ਹੁਣ ਬੱਚਿਆਂ ਨੂੰ ਓਵਰਆਲ ਡਿਵੈਲਪਮੈਂਟ, ਆਲ ਰਾਊਂਡਰ ਡਿਵੈਲਪਮੈਂਟ, ਸਕੂਲ 'ਚ ਐਕਸਟਰਾ ਕਰੀਕੁਲਮ ਐਕਟੀਵਿਟੀਜ਼ ਵੱਧ ਗਈਆਂ ਹੈ, ਸਪੋਰਟਸ ਵਿੱਚ ਵੀ ਕਈ ਤਰ੍ਹਾਂ ਦੀ ਸਪੋਰਟਸ ਐਡ ਹੋ ਗਈਆਂ, ਕਿਉਂਕਿ ਹੁਣ ਤੁਸੀਂ ਦੇਖਿਆ ਸਾਡੇ ਬੱਚੇ ਕਿੰਨਾ ਅੱਛਾ ਕਰ ਰਹੇ ਨੇ। ਹੁਣ ਏਸ਼ੀਅਨ ਗੇਮਸ ਵਿੱਚ ਮੈਂ ਅੱਜ ਪੜ੍ਹ ਰਹੀ ਸੀਗੀ ਕਿ ਅਸੀਂ ਇੰਨੇ ਸਾਰੇ ਗੋਲਡ ਮੈਡਲ ਲੈ ਆਏ ਹਾਂ, ਸਿਲਵਰ ਮੈਡਲ ਲੈ ਆਏ ਹਾਂ, ਆਈ ਥਿੰਕ 60 ਮੈਡਲ ਅਸੀਂ ਅੱਜ ਤੱਕ ਜਿੱਤ ਚੁੱਕੇ ਹਾਂ ਏਸ਼ੀਅਨ ਗੇਮ ਵਿੱਚ, ਪਰ ਜੇ ਏਸ਼ੀਅਨ ਗੇਮਸ ਚੱਲ ਰਹੀਆਂ ਨੇ।
1: ਪਰ ਐਕਸਟਰਾ ਕਰਿਕੁਲਰ ਐਕਟੀਵਿਟੀ ਦਾ ਇੱਕ ਨੁਕਸਾਨ ਹੋ ਗਿਆ ਕਿ ਪੇਰੈਂਟਸ ਦਾ ਕੰਮ ਬੜਾ ਵੱਧ ਗਿਆ।
0: ਤੁਸੀਂ ਇੱਕ ਯੰਗ ਪੇਰੈਂਟ ਹੋ ਔਰ ਤੁਹਾਨੂੰ ਜ਼ਿਆਦਾ ਐਕਸਪੀਰੀਅੰਸ ਹੈ ਇਸ ਚੀਜ਼ ਦਾ, ਬਿਲਕੁਲ ਠੀਕ ਹੈ। ਦੇਖੋ ਇਸ ਚੀਜ਼ ਵੀ ਬੱਚੇ ਨੂੰ ਫਿਊਚਰ ਵਿੱਚ ਕੰਮ ਆਏ,
1: ਜ਼ਰੂਰ ਜ਼ਰੂਰ,
0: ਬਿਲਕੁਲ। ਹੁਣ ਐਵੇਂ ਕਿ ਉਹ ਟਾਈਮ ਨਹੀਂ ਰਿਹਾ ਕਿ ਪੇਰੈਂਟਸ ਨੇ ਬੱਚਿਆਂ ਨੂੰ ਸਕੂਲ ਭੇਜ ਦਿੱਤਾ ਅਤੇ ਉਹਨਾਂ ਦਾ ਕੰਮ ਖਤਮ ਹੋ ਗਿਆ, ਹੁਣ ਬੱਚਿਆਂ ਨਾਲ ਟੀਚਰਸ ਵੀ ਲੱਗ ਜਾਂਦੇ ਨੇ ਕਿਉਂਕਿ ਹਰ ਚੀਜ਼ ਦਾ ਪ੍ਰੈਕਟੀਕਲ ਨੌਲੇਜ ਵੀ ਦਿੰਦੇ ਨੇ ਟੀਚਰਸ, ਸਿਰਫ ਕਿਤਾਬ 'ਚ ਪੜ੍ਹਾਉਂਦੇ ਨਹੀਂ ਨੇ, ਥਿਓਰੀ ਸਿਰਫ ਨਹੀਂ ਪੜ੍ਹਾਉਂਦੇ, ਪ੍ਰੈਕਟੀਕਲ ਵੀ ਨਾਲ ਕਰਦੇ ਨੇ,
1: ਪਰ ਦੂਰ ਹੋ ਗਿਆ,
0: ਔਰ ਪੇਰੈਂਟਸ ਵੀ ਨਾਲ ਲੱਗੇ ਰਹਿੰਦੇ ਨੇ। ਠੀਕ ਹੈ, ਪੇਰੈਂਟਸ ਦਾ ਵੀ ਪਾਰਟੀਸਪੇਸ਼ਨ ਹੋਣਾ ਚਾਹੀਦਾ ਹੈ ਜੇ ਬੱਚਿਆਂ ਨੂੰ ਅੱਗੇ ਵਧਾਉਣਾ ਹੈ, ਆਲਰਾਊਂਡਰ ਬਣਾਉਣਾ ਹੈ, ਅਤੇ ਪੇਰੈਂਟਸ ਟੀਚਰਸ ਸਭ ਨੂੰ ਮਿਲ ਕੇ ਬੱਚੇ ਨਾਲ ਕੰਮ ਕਰਨਾ ਹੋਏਗਾ, ਉਹਨੂੰ ਅੱਗੇ ਵਧਾਉਣਾ ਹੋਏਗਾ, ਉਹਨੂੰ ਪ੍ਰੇਰਨਾ ਦੇਣੀ ਹੋਏਗੀ ਅੱਗੇ ਵਧਣ ਲਈ, ਇਹ ਸਭ ਜ਼ਰੂਰੀ ਹੈ।
1: ਜੀ ਜੀ, ਅਸੀਂ ਤਾਂ ਹੁਣੇ ਗੱਲ ਕੀਤੀ ਜਿਵੇਂ ਕਿ ਸਿੱਖਿਆ ਵਿੱਚ ਕੀ ਬਦਲਾਵ ਆਏ ਨੇ, ਇਸ ਤੋਂ ਇਲਾਵਾ ਟੀਚਰ ਜਿਹੜੇ ਅਧਿਆਪਕ ਨੇ ਉਹਨਾਂ ਦੇ ਰੋਲ ਵਿੱਚ ਵੀ ਕੋਈ ਬਦਲਾਵ ਆਏ ਨੇ ਅੱਜ ਦੇ ਜ਼ਮਾਨੇ ਵਿੱਚ ਪਹਿਲਾਂ ਨਾਲੋਂ?
0: ਬਿਲਕੁਲ ਪਰਮਿੰਦਰ ਜੀ, ਇਹ ਤਾਂ ਤੁਸੀਂ ਮੇਰੇ ਨਾਲ ਸਹਿਮਤ ਹੋ ਗਏ ਕਿ ਗੁਰੂ ਬਿਨਾਂ ਗਤੀ ਨਾ ਹੀ, ਗੁਰੂ ਤਾਂ ਚਾਹੀਦਾ ਹੀ ਹੈ ਹਰ ਬੱਚੇ ਨੂੰ। ਦੇਖੋ ਅੱਜ ਕੱਲ੍ਹ ਤੁਸੀਂ ਕਹਿ ਸਕਦੇ ਹੋ ਵੀ ਗੂਗਲ 'ਤੇ ਬੜੀ ਇਨਫੋਰਮੇਸ਼ਨ ਹੈਗੀ ਹੈ, ਗੂਗਲ ਕੋਲ ਸਾਰੇ ਪ੍ਰਸ਼ਨਾਂ ਦਾ ਜਵਾਬ ਹੈਗਾ,
1: ਗੂਗਲ ਨਵਾਂ ਟੀਚਰ ਬਣਿਆ ਪਿਆ।
0: ਹਾਂ ਬਿਲਕੁਲ, ਅੱਜ ਕੱਲ੍ਹ ਤਾਂ ਦੂਜਾ ਟੀਚਰ ਬਣਿਆ ਪਿਆ, ਲੇਕਿਨ ਬੱਚਿਆਂ ਨੂੰ ਉਹਦੇ ਵਿੱਚੋਂ ਕਿਹੜੀ ਜਾਣਕਾਰੀ ਚਾਹੀਦੀ ਹੈ ਜਾਂ ਉਸ ਜਾਣਕਾਰੀ ਨੂੰ ਗਿਆਨ ਵਿੱਚ ਬਦਲਣ ਲਈ, ਕਿ ਉਹ ਬੱਚੇ ਸਮਝਣ ਕਿ ਉਹ ਜਾਣਕਾਰੀ ਨੂੰ ਕਿੱਥੇ ਇਸਤੇਮਾਲ ਕਰਨਾ।
1: ਤੁਸੀਂ ਬਹੁਤ ਸੋਹਣੀ ਗੱਲ ਕੀਤੀ ਕਿ ਜਾਣਕਾਰੀ ਅਲੱਗ ਚੀਜ਼ ਹੈ ਅਤੇ ਗਿਆਨ ਅਲੱਗ ਚੀਜ਼ ਹੈ, ਜਾਣਕਾਰੀ ਨੂੰ ਗਿਆਨ ਵਿੱਚ ਬਦਲਣ ਵਿੱਚ ਅਧਿਆਪਕਾਂ ਦਾ ਬਹੁਤ ਵੱਡਾ ਹੱਥ ਹੈ।
0: ਬਿਲਕੁਲ ਬਿਲਕੁਲ, ਦੇਖੇ ਇਨਫੋਰਮੇਸ਼ਨ ਹੋਣ ਨਾਲ ਸਭ ਕੁਝ ਨਹੀਂ ਹੁੰਦਾ, ਉਸ ਇਨਫੋਰਮੇਸ਼ਨ ਨੂੰ ਕਿੱਥੇ ਇੰਪਲੀਮੈਂਟ ਕਰਨਾ ਹੈ, ਉਹਨੂੰ ਕਿੱਥੇ ਯੂਜ਼ ਕਰਨਾ ਹੈ, ਇਹਦੇ 'ਚ ਗੁਰੂ ਦੀ ਸਹਾਇਤਾ ਚਾਹੀਦੀ ਹੈ। ਗੁਰੂ ਵਿਵੇਕ ਵੀ ਦਿੰਦਾ ਹੈ, ਅੱਛੇ ਔਰ ਬੁਰੇ ਦਾ ਫਰਕ ਦੱਸਦਾ ਹੈ। ਤੁਹਾਨੂੰ ਗੂਗਲ ਇਹ ਨਹੀਂ ਦੱਸੇਗਾ ਇਹ ਤੁਸੀਂ ਨਾ ਕਰੋ ਇਹ ਨਾ ਕਰੋ, ਇਹ ਤੁਹਾਡੇ ਗੁਰੂ ਦੀ ਸਿੱਖਿਆ ਨਾਲ ਹੀ ਤੁਹਾਨੂੰ ਪਤਾ ਲੱਗਦਾ। ਇਸ ਦੇ ਇਲਾਵਾ ਹੁਣ ਜਿਹੜਾ ਟੀਚਰਸ ਦਾ ਰੋਲ ਹੈਗਾ ਉਹ ਵੀ ਜ਼ਿਆਦਾ ਜਿਹਨੂੰ ਕਹੀਦਾ ਨਾ ਐਲਬੋਰੇਟ ਕਰਨ ਵੱਧ ਗਿਆ ਅੱਗੇ ਨਾਲੋਂ, ਹੁਣ ਵਾਸਟ ਹੋ ਗਿਆ ਹੈ ਟੀਚਰਸ ਦਾ ਰੋਲ, ਅਤੇ ਉਹਨਾਂ ਨੂੰ ਇਹ ਪ੍ਰੈਕਟੀਕਲ ਨੌਲੇਜ ਦੇ ਨਾਲ ਨਾਲ ਬੱਚਿਆਂ ਨੂੰ ਉਹ ਯੂਟਿਊਬ ਨਾਲ ਔਰ ਉਹ ਜਿਹਨੂੰ ਕਹੀਦਾ PPT ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਨਾਲ, ਇਹਨਾਂ ਦੀ ਹੈਲਪ ਨਾਲ ਵੀ ਹੁਣ ਟੀਚਰਸ ਪੜ੍ਹਾਉਣ ਲੱਗੇ ਨੇ, ताकि बच्चों नूं होर क्लीयर होए जो भी वह दसना चाहते हैं समझाना चाहते हैं बच्चों की क्लैरिटी बढ़ाने लई। दूजा ऑनलाइन क्लासेस की ऑप्शन भी है, हुण बच्चे पहले ट्यूशन जाते सीगे अजकल घर बैठे ही पढ़ सकते हैं, ऑनलाइन क्लासेस हैगियां ने। इहदे अलावा कई टैक्सट बुक्स भी अजकल अवेलेबल हैगियां ने ऑनलाइन, मतलब जेड़ा बच्चा सारिया किताबां नहीं भी खरीद सकता वो
1: ऑनलाइन पढ़
0: ऑनलाइन पढ़ सकता है।
1: जिवें तुसीं सानूं गल कीती कि ऑनलाइन किताबां अजकल मिल जाने, ऑनलाइन टीचर्स भी बच्चों नूं पढ़ाने लग पे ने।
0: जी जी,
1: ते इसे गल तो सानूं मतलब इसे गल तो सानूं याद आंदा कि इंटरनेट का रोल बहुत वध गया अज दे जमाने विच।
0: जी,
1: तो बच्चे आपां अजकल देखते पे हाँ कि सोशल लाइफ नालों अपने इंटरनेट दी जिंदगी सोशल मीडिया उपर ज्यादा समा बिता रहे ने, वो अपने आस पास नाल टुटते जा रहे ने, इस बारे सानूं थोड़ा जिहा जानकारी दो।
0: बिल्कुल जी, जेड़ी मॉल और मोबाइल कल्चर विच साड़ी युवा पीढ़ी पल रही है, अजकल मॉल हैगे ने, स्मार्टफोन हैगे ने, बच्चे उहदे विच ही रुझे रहिंदे ने। तुसीं देखो एक बच्चा घंटो लैपटॉप ते और अपने मोबाइल ते बिता दिंदा है, लेकिन कुछ मिनट अपने माता पिता या भैन भरावां नाल या परिवार के लोगों नाल बैठन नूं वह हुण कोई इंपोर्टेंस नहीं दिंदा, उहदे कोल टाइम ही नहीं है। वह कहिंदा मेरे कोल ते टाइम ही नहीं तुहाडे नाल बैठण दी। फेसबुक ते इंस्टाग्राम ते और व्हाट्सएप ते उहदे बड़े सारे फ्रेंड्स हैगे ने, लेकिन उहदे पड़ोस च कौन रहिंदा है उहनूं नहीं पता। मतलब सोशल लाइफ और घर परिवार तो साडा अज दा जिहड़ा युवा है वह कटदा जांदा है, विमुख हुंदा जांदा है। ते इह सच्ची एक चिंता दा विषय हैगा है, क्योंकि जिहड़ा सोशल मीडिया हैगा है वह बच्चों सैल्फ सेंटर बना रहा, आत्म केंद्रित बना रहा, क्योंकि उन्होंने बाहर दे आस पास की हो रहा वह नहीं पता। दूर फॉरन च बैठे दोस्त नाल गप्पां लगा लेगा, लेकिन घर अपने भरा भैन नाल खेड ले या गल कर ले या मम्मी पापा की गल सुन ले, एदे लई वह कहिंदा मेरे को टाइम ही नहीं है। तो देखिए एदे नाल बच्चा अपनी संस्कृति तो अपने परिवार तो दूर हुंदा जांदा है।
1: जी, ये तो साड़ी होगी प्रॉब्लम कि बच्चे अजकल अपने सोशल मीडिया उपर या इंटरनेट के उपर ज़्यादा समा बिता रहे हैं, तो इस प्रॉब्लम यदा सोल्यूशन की कर सकते हैं आप? हाँ,
0: मैं एक होर गल तुहानू कहना चाहूँगी, तो जिहड़ी साड़ी नवी जनरेशन हैगी है जिन्होंने अजकल वो जैन जी कहिंदे ने अपने आप नू, एक नवा नाम उन्होंने हुण नए नए नाम आ गए ने जी, हुण जैन जी कहलाना पसंद करते हैं। ये एक होर प्रॉब्लम हैगी कि ये खुल के गल नहीं करते अपनी, हुण अपनी गल स्माइली नाल या अपना एडा मैसेज लिखन की बजाय इमोजिज दे देंगे, माँ का मैसेज आया एडा वड्डा तो बस ठेंगा दिखा देंगे, क्योंकि यह समझ नहीं आती यह कि भाषा वाल जा रहे हैं। तो यह सारी बिल्कुल सही गल है कि यह चिंता की विषय हैगा कि यह जड़ा नवी टेक्नोलॉजी हैगी है ये साडे युवाओं नूं कोई नुकसान तो नहीं कर रही। देखिए हर चीज़ के नुकसान भी ने फायदे भी ने, इन्नी इन्हों पर हावी ना हो जाए कि बच्चे अपने घर परिवार को भुल जान, और यह भूल भी रहे ने बच्चे, इसलिए वो मेंटली इन्ने स्ट्रोंग नहीं ने। जो उन्होंने फेलीयर या कोई असफलता मिलती है तो आत्महत्या तक का निर्णय ले लेंगे ने, क्योंकि जे घर परिवार नाल जुड़े रहेंगे तो वह नैचुरली उन्हों का मनोबल भी उच्चा होएगा, उन्होंने मेंटली भी स्ट्रोंग हो।
1: तुसी अपने माता पिता की गल की, माता पिता के परिवार या टीचर का अध्यापक का की रोल हो सकता कि बच्चे परिवार नाल जुड़न, अपने टीचर्स नाल उन्होंने उन्होंने को बैठ के उन्होंने को शिक्षा लैन अपनी, तो सोशल जीवन में ज़्यादा एक्टिव हो सकन, उन्होंने की रोल हो सकता है?
0: बिल्कुल, देखिए माता पिता और टीचर्स का रोल है और वो काफ़ी कुछ कर सकते हैं। मैं यह कहनी हाँ कि उन्होंने युवा पीढ़ी को समझन की कोशिश करनी चाहिए। देखिए सिर्फ बच्चों डांटता या रोप पा देता हूँ टाइम नहीं रहा, उन्होंने मन में भी समझो, उन्होंने नाल गलबात करो। और अजकल वो टाइम हैगा जे बच्चे गल नहीं करना चाहते या घट गल करते हैं तो थोड़ी पेशेंस रख, यह नहीं कि तुम कहो कि यह तो गल ही नहीं करना चाहता, इन समझाने का की फायदा। बड़ा धैर्य रखना पड़ेगा युवा पीढ़ी को समझने लई। साड़ी युवा पीढ़ी
1: इंपेशेंट हो गई
0: है। हाँ, साड़ी युवा पीढ़ी बड़ी अच्छी है और वो अगे वधना चाहती है न्यू टेक्नोलॉजी की मदद नाल, लाइफ अगे नालों फास्ट हो गई है, लेकिन एदे विच भी अपने बच्चों नू प्यार नाल संभालना ਇਹ ਮਾਤਾ ਪਿਤਾ ਦਾ ਫਰਜ਼ ਹੈਗਾ ਹੈ। ਮੈਂ ਕਹਿੰਦੀ ਹਾਂ ਜੇ ਬੱਚਾ

0: ਬਸ ਇਹਦੇ ਨਾਲ ਹੀ ਅਸੀਂ ਤੁਹਾਡੇ ਤੋਂ ਹੁਣ ਇਜਾਜ਼ਤ ਲਵਾਂਗੇ ਤੇ ਸਾਡਾ ਆਕਾਸ਼ਵਾਣੀ ਦੇ ਸਟੂਡੀਓ ਵਿੱਚ ਆਉਣ ਲਈ ਸਾਡੇ ਨਾਲ ਇੰਨੀਆਂ ਖੂਬਸੂਰਤ ਤੇ ਚੰਗੇ ਸੰਦੇਸ਼ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
1: ਬਹੁਤ ਬਹੁਤ ਧੰਨਵਾਦ ਤੁਹਾਡਾ ਮੈਨੂੰ ਇੱਥੇ ਇਨਵਾਈਟ ਕਰਨ ਲਈ ਔਰ ਸਟੂਡੀਓ ਆਪਣੇ ਪਿਆਰੇ ਪਿਆਰੇ ਆਲ ਇੰਡੀਆ ਰੇਡੀਓ ਦੇ ਸਰੋਤਾਓ ਨਾਲ ਆਪਣਾ ਵਿਚਾਰ ਸਾਂਝਾ ਕਰਨ ਲਈ ਬਹੁਤ ਬਹੁਤ ਧੰਨਵਾਦ।
2: ਅੱਜ ਦੀ ਸਿੱਖਿਆ ਤੇ ਨਵੀਂ ਪੀੜ੍ਹੀ 'ਚ ਆ ਰਹੇ ਬਦਲਾਅ ਇਸ ਵਿਸ਼ੇ ਤੇ ਡਾਕਟਰ ਸਵਿਤਾ ਸਿਆਲ ਦੇ ਨਾਲ ਕੀਤੀ ਇੰਟਰਵਿਊ ਤੁਸੀਂ ਸੁਣ ਰਹੇ ਸੀ ਤੇ ਉਹਨਾਂ ਨਾਲ ਗੱਲਬਾਤ ਕਰ ਰਹੇ ਸਨ ਪਰਵਿੰਦਰ ਕੌਰ। ਆਸੇ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਹੁਣ ਖਤਮ ਹੁੰਦਾ ਹੈ। ਹੁਣ ਸ਼ਮਿੰਦਰ ਕਲੇਰ ਨੂੰ ਇਜਾਜ਼ਤ ਦਿਓ।